ਇਤੀ ਬੇਲਾ ਮਈ ਚੰਗ ਕੀ ਗਰ ਦਯੋਲੀਨ ਪੀੜੀ ਮੈਂ ਬਸੇਰਾ ਕੇ ਕੁਰਾ ਗਰਦੀ ਹੋ ਕਹੀ ਨ।